ਅੱਜ ਦਿਨ ਐਤਵਾਰ 4 ਅਕਤੂਬਰ ਅਤੇ 2026 ਦੀ ਸੱਜਰੀ ਸਵੇਰ ਅਤੇ ਪੇਸ਼ ਹੈ ਆਪਦਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਹਫ਼ਤਾਵਾਰੀ ਪ੍ਰੋਗਰਾਮ ਹਰ ਐਤਵਾਰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਸਵਾਰ 99.9 FM ਦੀ ਫ੍ਰੀਕੁਐਂਸੀ ਤੋਂ ਪੇਸ਼ ਕੀਤਾ ਜਾਂਦਾ ਅਤੇ ਪੇਸ਼ ਕਰਦੇ ਹਨ ਸ਼ਾਮ ਕੁਮਾਰ ਬਹੁਤ ਵਧੀਆ ਮੌਸਮ ਜੀ ਅੱਜ ਦਾ ਮੌਸਮ ਦਿਨ ਪੂਰਾ ਸਾਫ਼ ਰਹੇਗਾ ਟੈਂਪਰੇਚਰ ਤਕਰੀਬਨ 25 ਤੱਕ ਵਧੇਗਾ ਕੱਲ੍ਹ ਨੂੰ ਟੈਂਪਰੇਚਰ 14 ਤੋਂ 23 ਤੱਕ ਮੰਗਲਵਾਰ ਨੂੰ ਫਿਰ 15 ਤੋਂ 27 ਬੁੱਧਵਾਰ ਨੂੰ ਟੈਂਪਰੇਚਰ ਫਿਰ ਘੱਟ ਜਾਣਾ ਮੁੜ ਕੇ 12 ਤੋਂ 19 ਬੁੱਧਵਾਰ ਅਤੇ ਵੀਰਵਾਰ ਟੈਂਪਰੇਚਰ 12 ਤੋਂ 19 ਅਤੇ ਸ਼ੁੱਕਰਵਾਰ ਨੂੰ ਫਿਰ ਥੋੜ੍ਹਾ ਜਿਹਾ ਵਧਣਾ ਸ਼ੁਰੂ ਹੋਏਗਾ ਟੈਂਪਰੇਚਰ 24 ਸ਼ਨਿਚਰਵਾਰ ਨੂੰ 28 ਅਤੇ ਐਤਵਾਰ ਨੂੰ ਫਿਰ 24 ਸੋ ਰਲਿਆ ਮਿਲਿਆ ਮੌਸਮ ਪੂਰਾ ਹਫ਼ਤਾ ਚੱਲੇਗਾ ਪ੍ਰੋਗਰਾਮ ਨੂੰ ਸੁਣਨ ਵਾਸਤੇ ਤੁਸੀਂ ਸਿਡਨੀ ਵੈਸਟ 'ਚ ਰਹਿੰਦੇ ਹਾਂ ਤਾਂ ਫ੍ਰੀ ਔਨ ਏਅਰ ਰੇਡੀਓ 'ਤੇ ਟਿਊਨ ਕਰੋ FM ਬੈਂਡ 'ਤੇ 99.9 ਦੀ ਫ੍ਰੀਕੁਐਂਸੀ ਦੁਨੀਆ ਦੇ ਕਿਸੇ ਕੋਨੇ 'ਚ ਬੈਠੇ ਹਾਂ ਆਊਟ ਆਫ ਵੈਸਟਰਨ ਸਿਡਨੀ ਬੈਠੇ ਹਾਂ ਤਾਂ ਤੁਸੀਂ www.sw.r999.com.au 'ਤੇ ਸੁਣ ਸਕਦੇ ਹੋ ਜਾਂ ਤੁਸੀਂ ਕਮਿਊਨਿਟੀ ਰੇਡੀਓ ਪਲੱਸ ਐਪ ਡਾਊਨਲੋਡ ਕਰਕੇ ਉਹ 'ਚ ਵੀ ਸੁਣ ਸਕਦੇ ਹੋ ਸਮਾਂ ਸਿਡਨੀ ਦਾ 8 ਤੋਂ ਲੈ ਕੇ 10 ਵਜੇ ਤੱਕ ਸੋ ਬਹੁਤ ਵਧੀਆ ਮੌਸਮ ਨਾਲ ਦਿਨ ਚੱਲ ਰਿਹਾ ਅੱਜ ਸਵੇਰ ਨੂੰ ਥੋੜ੍ਹੀ ਜਿਹੀ ਧੁੰਦ ਵਰਗੀ ਮੌਸਮ ਸੀ ਪਿਛਲੀ ਰਾਤ ਕੱਲ੍ਹ ਕਾਫੀ ਡਿਫਰੈਂਟ ਏਰੀਏ ਦੇ ਵਿੱਚ ਜ਼ੋਰ ਜ਼ੋਰ ਦੀ ਮੀਂਹ ਵੀ ਪਿਆ ਸੀ ਚਲੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਉਸ ਪਰਮਾਤਮਾ ਦੇ ਨਾਂ ਦੇ ਨਾਲ ਉਸ ਤੋਂ ਬਾਅਦ 'ਚ ਗੀਤ ਸੰਗੀਤ ਦਾ ਸਫ਼ਰ ਲੈ ਕੇ ਆਉਂਦੇ ਹਾਂ

0: At home,
1: at work,
0: or in the car. Check out Swah 99.9 on the iHeartRadio app.
1: Take us with you wherever you go.
2: ਸਮਾਂ ਇਸ ਵੇਲੇ 8:15 ਹੋ ਗਏ ਨੇ। ਤੁਸੀਂ ਸੁਣ ਰਹੇ ਹੋ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਰਾ ਗੀਤਾਂ ਦਾ ਸਵਾਲ 99.9 FM ਤੋਂ ਸ਼ਾਮ ਕੁਮਾਰ ਦੇ ਨਾਲ। ਇਹ ਸੀ ਬੁੱਲੇ ਸ਼ਾਹ ਦਾ ਕਲਾਮ। ਚਲੋ ਅੱਗੇ ਕੁਛ ਰਲੇ ਮਿਲੇ ਗਾਣੇ ਸੁਣਦੇ ਹਾਂ, ਪੰਜਾਬੀ ਗਾਣੇ ਜਿਨ੍ਹਾਂ ਵਿੱਚ ਪੰਜਾਬੀ ਦੇ ਮਸ਼ਹੂਰ ਸਿੰਗਰਸ ਜਿੱਦਾਂ ਕਿ ਇੰਦਰਜੀਤ ਨਿੱਕੂ, ਨਛੱਤਰ ਗਿੱਲ, ਹਰਭਜਨ ਮਾਨ, ਜਸਪਿੰਦਰ ਨਰੂਲਾ, ਮਾਸਟਰ ਸਲੀਮ ਵਗੈਰਾ ਵਗੈਰਾ, ਉਹਨਾਂ ਦੇ ਗਾਏ ਹੋਏ ਕੁਛ ਗੀਤ ਸੁਣਦੇ ਹਾਂ। ਤੁਹਾਡੇ ਮਨ 'ਚ ਵੀ ਕੋਈ ਗੱਲਬਾਤ ਹੋਵੇ, ਕਮਿਊਨਿਟੀ ਨਾਲ ਸਾਂਝੀ ਕਰਨੀ ਹੋਵੇ, ਤਾਂ ਜ਼ਰੂਰ ਪ੍ਰੋਗਰਾਮ ਦੌਰਾਨ ਫੋਨ ਕਰਕੇ ਦੱਸਣਾ।

0: 99.9
1: ਤੁਸੀਂ ਸੁਣ ਰਹੇ ਆਪਣੇ ਕੁਛ ਪੰਜਾਬੀ ਰਲੇ ਮਿਲੇ ਗਾਣੇ ਸੈਗਮੈਂਟ ਦੇ ਵਿੱਚ ਤੁਹਾਡੀ ਪਸੰਦ ਦੇ ਵੀ ਕੋਈ ਕਲਾਕਾਰ ਹੁਣ ਤਾਂ ਜ਼ਰੂਰ ਦੱਸੋ ਕੋਸ਼ਿਸ਼ ਕਰਾਂਗੇ ਉਹਨਾਂ ਦੇ ਵੀ ਗਾਣੇ ਇਕੱਠੇ ਕਰਕੇ ਲਿਆਈਏ ਅੱਜ ਨਛੱਤਰ ਗਿੱਲ ਇੰਦਰਜੀਤ ਨਿੱਕੂ ਮਾਸਟਰ ਸਲੀਮ ਹਰਭਜਨ ਮਾਨ ਸ਼ੇਰਾ ਹਰਭਜਨ ਸ਼ੇਰਾ ਜਸਪਿੰਦਰ ਨਰੂਲਾ ਇਹਨਾਂ ਦੇ ਕੁਛ ਗਾਣੇ ਤੁਸੀਂ ਸੁਣ ਰਹੇ ਹੋ

0: ਤੁਸੀਂ ਸੁਣ ਰਹੇ ਹੋ ਆਪਣਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਰ 99.9 FM ਦੀ ਫ੍ਰੀਕੁਐਂਸੀ ਤੋਂ ਸ਼ਾਮ ਕੁਮਾਰ ਦੇ ਨਾਲ ਹਫ਼ਤਾਵਾਰੀ ਪ੍ਰੋਗਰਾਮ ਹਰ ਐਤਵਾਰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਪੇਸ਼ ਕੀਤਾ ਜਾਂਦਾ ਸਿਡਨੀ ਟਾਈਮ ਦੇ ਹਿਸਾਬ ਨਾਲ 8 ਤੋਂ ਲੈ ਕੇ 10 ਵਜੇ ਤੱਕ ਸੁਣਨ ਵਾਸਤੇ ਅਗਰ ਤੁਸੀਂ ਸਿਡਨੀ ਵੈਸਟ ਵਿੱਚ ਰਹਿ ਰਹੇ ਹੋ ਤਾਂ ਤੁਸੀਂ ਫ੍ਰੀ ਔਨ ਏਅਰ ਰੇਡੀਓ 'ਤੇ FM ਬੈਂਡ 'ਤੇ 99.9 ਦੀ ਫ੍ਰੀਕੁਐਂਸੀ 'ਤੇ ਟਿਊਨ ਕਰਕੇ ਸੁਣ ਸਕਦੇ ਹੋ ਜੇ ਤੁਸੀਂ ਦੁਨੀਆ ਦੇ ਕਿਸੇ ਹੋਰ ਕੋਨੇ 'ਚ ਰਹਿ ਰਹੇ ਹਾਂ ਸਿਡਨੀ ਦੇ ਕਿਸੇ ਹੋਰ ਕੋਨੇ 'ਚ ਰਹਿ ਰਹੇ ਹਾਂ ਅਤੇ ਕਿਤੇ ਵੀ ਸੁਣਨਾ ਹੋਵੇ ਤਾਂ www.sawr999.com.au 'ਤੇ ਸੁਣੋ ਜਾਂ ਤੁਸੀਂ ਕਮਿਊਨਿਟੀ ਰੇਡੀਓ ਪਲੱਸ ਐਪ ਡਾਊਨਲੋਡ ਕਰਕੇ ਉਹ 'ਚ ਸੁਣੋ ਮੇਲਾ ਗੀਤਾਂ ਦਾ ਜਿੱਥੇ ਹਰ ਗੀਤ ਸੁਣਾਵੇ ਇੱਕ ਆਪਣੀ ਕਹਾਣੀ ਸੋ ਗੀਤ ਸੰਗੀਤ ਦਾ ਇਹ ਸਫ਼ਰ 2 ਘੰਟੇ ਦਾ ਗਾਣੇ ਜਾਂ ਹਰ ਤਰ੍ਹਾਂ ਦੀ ਚੀਜ਼ ਇਕੱਠੀ ਕਰਕੇ ਲਿਆਈ ਦੀ ਹੈ ਕੋਸ਼ਿਸ਼ ਕਰੀਦੀ ਹੈ ਕਿ ਹਰ ਚੀਜ਼ ਤੁਹਾਡੇ ਮਨੋਰੰਜਨ ਵਾਸਤੇ ਪੇਸ਼ ਕੀਤੀ ਜਾਵੇ ਤੁਹਾਨੂੰ ਕਿੱਦਾਂ ਦੀ ਲੱਗਦਾ ਪ੍ਰੋਗਰਾਮ ਤਾਂ ਪ੍ਰੋਗਰਾਮ ਦੌਰਾਨ ਤੁਸੀਂ ਜ਼ਰੂਰ ਦੱਸ ਸਕਦੇ ਹੋ ਫੋਨ ਨੰਬਰ 02-9676-3999 ਜਾਂ ਤੁਸੀਂ ਈਮੇਲ ਕਰੋ sham.kumar@sawr999.com.au 'ਤੇ ਅੱਜ ਦਾ ਮੌਸਮ ਬਹੁਤ ਵਧੀਆ ਜੀ ਦਿਨ ਪੂਰਾ ਸਾਫ ਰਹੇਗਾ ਅੱਜ ਟੈਂਪਰੇਚਰ ਤਕਰੀਬਨ 25 ਧੁੱਪ ਰਹੇਗੀ ਕੱਲ੍ਹ ਨੂੰ ਮੀਂਹ ਦੀ ਸੰਭਾਵਨਾ ਹੈਗੀ ਆ ਟੈਂਪਰੇਚਰ ਤਕਰੀਬਨ 22 60% ਮੀਂਹ ਦੀ ਸੰਭਾਵਨਾ ਅਤੇ ਮੰਗਲਵਾਰ ਨੂੰ ਟੈਂਪਰੇਚਰ 27 ਬੁੱਧਵਾਰ ਨੂੰ ਫਿਰ 19 ਹੋ ਜਾਣਾ ਵੀਰਵਾਰ ਨੂੰ 19 ਅਤੇ ਸ਼ੁੱਕਰਵਾਰ ਨੂੰ 24 ਅਤੇ ਸ਼ਨਿਚਰਵਾਰ ਨੂੰ 28 ਅਤੇ ਐਤਵਾਰ ਨੂੰ 24 ਸੋ ਦੇਖੋ ਜੀ ਇਹ ਪੂਰੇ ਹਫ਼ਤੇ ਦੇ ਵਿੱਚ ਇੱਕ ਦਿਨ ਮੀਂਹ ਦਾ ਵੀ ਰੱਖਿਆ ਟੈਂਪਰੇਚਰ ਵਧੂਗਾ ਵੀ ਅਤੇ ਟੈਂਪਰੇਚਰ ਘਟੂਗਾ ਵੀ ਬੁੱਧ ਵੀਰਵਾਰ ਨੂੰ ਟੈਂਪਰੇਚਰ 19 ਰਹੇਗਾ ਦੋ ਗੱਲਾਂ ਸੁਣਦੇ ਹਾਂ ਜਿਹੜੀਆਂ ਵਧੀਆ ਲੱਗਦੀਆਂ ਕੋਈ ਨਾ ਕੋਈ ਜ਼ਿੰਦਗੀ 'ਚ ਝੰਝੋੜ ਕੇ ਜਾਵੇ ਉਹ ਦੋ ਗੱਲਾਂ
1: ਇੱਕ ਦਿਨ ਮੇਰੇ ਬਹੁਤ ਪੁਰਾਣੇ ਮਿੱਤਰ ਸਾਡੇ ਘਰ ਆਏ ਆਸਟ੍ਰੇਲੀਆ ਵਿੱਚ ਉਹ ਪਹਿਲੀ ਵਾਰ ਹੀ ਸਾਡੇ ਘਰ ਆਏ ਸਨ ਉਹ ਗਣਿਤ ਦੇ ਅਧਿਆਪਕ ਰਹਿ ਚੁੱਕੇ ਸਨ ਅਤੇ ਸਕੂਲ ਦੇ ਪ੍ਰਿੰਸੀਪਲ ਵੀ ਜਦੋਂ ਬੱਚਿਆਂ ਦੀ ਪੜ੍ਹਾਈ ਦੀ ਗੱਲ ਤੁਰੀ ਤਾਂ ਉਹਨਾਂ ਸਹਿ ਸੁਭਾਅ ਹੀ ਪੁੱਛਿਆ ਤੁਹਾਡਾ ਬੇਟਾ ਗਣਿਤ ਵਿੱਚ ਕਿਵੇਂ ਹੈ ਮੈਂ ਉਹਨਾਂ ਦੇ ਸਵਾਲ ਨੂੰ ਅਣਗੌਲਿਆਂ ਕਰਦਿਆਂ ਹੋਇਆਂ ਆਪਣੇ ਬੇਟੇ ਵੱਲ ਇਸ਼ਾਰਾ ਕਰਦਿਆਂ ਕਿਹਾ ਭਾਅ ਜੀ ਇਹ ਆਰਟ ਵਿੱਚ ਬਹੁਤ ਵਧੀਆ ਜੇ ਇਹਦੀਆਂ ਬਣਾਈਆਂ ਹੋਈਆਂ ਤਸਵੀਰਾਂ ਤਾਂ ਸਕੂਲ ਦੀ ਕੰਧ 'ਤੇ ਲੱਗੀਆਂ ਨੇ ਅਤੇ ਇਹ ਕੰਪਿਊਟਰ ਵਿੱਚ ਵੀ ਬਹੁਤ ਵਧੀਆ ਜੇ ਕਈ ਵਾਰ ਤਾਂ ਇਹਦੇ ਅਧਿਆਪਕ ਵੀ ਇਹਨੂੰ ਬੁਲਾ ਲੈਂਦੇ ਆ ਆਪਣਾ ਕੰਪਿਊਟਰ ਠੀਕ ਕਰਨ ਲਈ ਫਿਰ ਮੈਂ ਆਪਣੇ ਬੇਟੇ ਦੀਆਂ ਬਣਾਈਆਂ ਹੋਈਆਂ ਤਸਵੀਰਾਂ ਉਹਨਾਂ ਨੂੰ ਵਿਖਾਈਆਂ ਉਹ ਵੇਖ ਕੇ ਬਹੁਤ ਖੁਸ਼ ਹੋਏ ਜਦੋਂ ਉਹ ਚਲੇ ਗਏ ਤਾਂ ਮੇਰੇ ਬੇਟੇ ਨੇ ਮੈਨੂੰ ਘੁੱਟ ਕੇ ਜੱਫੀ ਪਾਈ ਅਤੇ ਨਾਲੇ ਕਿਹਾ ਮੇਰੇ ਪਾਪਾ ਸਭ ਤੋਂ ਵਧੀਆ ਮੈਂ ਪੁੱਛਿਆ ਕਿਉਂ ਕਹਿਣ ਲੱਗਾ ਜਦੋਂ ਉਹਨਾਂ ਪੁੱਛਿਆ ਸੀ ਵੀ ਇਹ ਗਣਿਤ ਵਿੱਚ ਕਿੱਦਾਂ ਹੈ ਅਤੇ ਮੈਨੂੰ ਲੱਗਾ ਹੁਣ ਮੇਰੀ ਬਹੁਤ ਬੇਇੱਜ਼ਤੀ ਆਉਣ ਵਾਲੀ ਹੈ ਪਰ ਤੁਸੀਂ ਤਾਂ ਗਣਿਤ ਦੀ ਗੱਲ ਹੀ ਨਹੀਂ ਕੀਤੀ ਸਗੋਂ ਉਹਨਾਂ ਨੂੰ ਮੇਰੀਆਂ ਤਸਵੀਰਾਂ ਵਿਖਾ ਕੇ ਹੋਰ ਪ੍ਰਭਾਵਿਤ ਕਰਤਾ ਅਤੇ ਉਹਨੇ ਮੈਨੂੰ ਇੱਕ ਵਾਰ ਫਿਰ ਘੁੱਟ ਕੇ ਜੱਫੀ ਪਾਈ ਮੈਂ ਉਸੇ ਵੇਲੇ ਇੱਕ ਕਾਗਜ਼ ਲਿਆ ਅਤੇ ਉਸ ਉੱਤੇ ਲਿਖਿਆ ਜੁਗਰਾਜ ਇਜ਼ ਬੈਸਟ ਅਰਥਾਤ ਜੁਗਰਾਜ ਸਭ ਤੋਂ ਵਧੀਆ ਮੇਰੇ ਬੇਟੇ ਦਾ ਨਾਂ ਜੁਗਰਾਜ ਹੈ ਅਤੇ ਉਹ ਟੁਕੜਾ ਮੈਂ ਆਪਣੇ ਫਰਿੱਜ ਉੱਤੇ ਚਿਪਕਾ ਦਿੱਤਾ ਜਿਹੜਾ ਹਾਲੇ ਤੱਕ ਫਰਿੱਜ ਉੱਤੇ ਲੱਗਾ ਹੈ ਜਿਸ ਦਿਨ ਦਾ ਉਹ ਲਿਖ ਕੇ ਲਾਇਆ ਹੈ ਮੇਰੇ ਬੇਟੇ ਨੇ ਉਸ ਦਿਨ ਤੋਂ ਹੋਰ ਵੀ ਵਧੀਆ ਬਣਨ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਵਿਸ਼ਿਆਂ ਵਿੱਚ ਤੁਸੀਂ ਸੋਚਦੇ ਹੋ ਕਿ ਤੁਹਾਡਾ ਬੱਚਾ ਸਭ ਤੋਂ ਵਧੀਆ ਹੋਵੇ ਹੋ ਸਕਦਾ ਹੈ ਉਹਨਾਂ ਵਿਸ਼ਿਆਂ ਵਿੱਚ ਉਹ ਕਮਜ਼ੋਰ ਹੋਵੇ ਪਰ ਜੇ ਤੁਸੀਂ ਥੋੜ੍ਹਾ ਜਿਹਾ ਵੀ ਗੌਰ ਕਰੋਗੇ ਤਾਂ ਤੁਸੀਂ ਆਪਣੇ ਬੱਚੇ ਵਿੱਚ ਜ਼ਰੂਰ ਇਹੋ ਜਿਹੀ ਕੋਈ ਨਾ ਕੋਈ ਗੱਲ ਲੱਭ ਲਓਗੇ ਜਿਸ ਨੂੰ ਤੁਸੀਂ ਬੜੇ ਮਾਣ ਨਾਲ ਦੂਜਿਆਂ ਨੂੰ ਦੱਸ ਸਕੋ ਯਕੀਨ ਕਰੋ ਜਿਸ ਦਿਨ ਤੁਸੀਂ ਆਪਣੇ ਬੱਚੇ ਵਿੱਚ ਉਹ ਗੱਲ ਲੱਭ ਲਈ ਉਸ ਦਿਨ ਤੁਹਾਡਾ ਬੱਚਾ ਵੀ ਬੜੇ ਮਾਣ ਨਾਲ ਕਹੇਗਾ ਮੇਰੇ ਪਾਪਾ ਸਭ ਤੋਂ ਵਧੀਆ
0: ਸੋ ਗੱਲ ਲੱਭਣ ਦੀ ਗੱਲ ਆ ਕਿੱਦਾਂ ਆਪਾਂ ਲੱਭਦੇ ਹਾਂ ਕਮਜ਼ੋਰੀਆਂ ਵੱਲ ਨਾ ਜਾਓ ਕੋਈ ਤਰੀਕਾ ਲੱਭੋ ਕਿੱਦਾਂ ਆਪਾਂ ਜ਼ਿੰਦਗੀ 'ਚ ਉਹਨੂੰ ਇੰਪਰੂਵ ਵੀ ਕਰ ਸਕਦੇ ਹਾਂ। ਚਲੋ ਗੀਤ ਸੁਣਦੇ ਹਾਂ ਰਣਜੀਤ ਬਾਬਾ ਦੀ ਆਵਾਜ਼ 'ਚ। ਭਾਗਾਂ ਦੀ ਗੱਲ ਕਰਦੇ ਹਾਂ, ਭਾਗ ਕੀ ਹੁੰਦੇ ਆ, ਕਦੋਂ ਆਪਾਂ ਵਧੀਆ ਭਾਗ ਅਤੇ ਨਾ ਵਧੀਆ ਭਾਗ, ਇਹਨਾਂ ਚੀਜ਼ਾਂ ਨੂੰ ਡਿਟਰਮਿਨ ਕਰਦੇ ਹਾਂ।

ਤੁਸੀਂ ਇਹ ਗਾਣੇ ਦੀ ਤਰਜ਼ ਸੁਣ ਰਹੇ ਹੋ। ਇਹ ਗਾਣੇ ਦੀ ਤਰਜ਼ ਜਿਹੜੀ ਆ ਨਫੀਸ ਖਾਨ ਨੇ ਸਿਤਾਰ 'ਤੇ ਅਤੇ ਰੇਸ ਖਾਨ ਨੇ ਵਾਇਲਨ 'ਤੇ, ਦੋਨਾਂ ਦਾ ਇਕੱਠਿਆਂ ਦਾ ਸੁਮੇਲ ਇੱਕੋ ਗਾਣੇ ਤਰਜ਼ ਦੋ ਜਣੇ ਇਕੱਠੇ ਕੱਢ ਰਹੇ ਨੇ, ਉਹ ਤੁਸੀਂ ਸੁਣ ਰਹੇ ਹੋ।

ਤਰਜ਼ ਤੋਂ ਥੋੜ੍ਹਾ ਥੋੜ੍ਹਾ ਆਈਡੀਆ ਤਾਂ ਲੱਗ ਗਿਆ ਹੋਵੇਗਾ। ਇਹ ਗਾਣਾ ਸੀ ਚੰਨ ਮਾਈਆ ਤੇਰੀ ਰਾਹ ਪੇ ਤੱਕਨੀ ਆ। ਚਲੋ ਗਾਣਾ ਤੁਹਾਨੂੰ ਸੁਣਾਉਂਦੇ ਹਾਂ। ਖਰਮ ਜੀ ਸ਼ਾਨ ਦੀ ਆਵਾਜ਼ 'ਚ ਇਹ ਗੀਤ ਚੰਨ ਮਾਈਆ ਤੇਰੀ ਰਾਹ ਮੈਂ ਤੱਕਦੀ ਹਾਂ।

0: SWA 99.9.
1: The difference is the music.
2: So ਇਹ ਸੀ ਗਾਣਾ ਚੰਨ ਮਾਈਆ ਤੇਰਾ ਰਾਹ ਪੇ ਤੱਕਦੀ ਆ, ਬਿਹਤਰੀਨ ਗਾਣਾ, ਬਿਹਤਰੀਨ ਬੋਲ। ਸਮਾਂ ਇਸ ਵੇਲੇ 9:26 ਹੋ ਗਏ ਨੇ, ਤੁਸੀਂ ਸੁਣ ਰਹੇ ਹੋ ਆਪਣਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਰ 99.9 FM ਤੋਂ ਸ਼ਾਮ ਕੁਮਾਰ ਦੇ ਨਾਲ। ਚਲੋ ਗਾਣਾ ਰਾਜਵੀਰ ਜਵੰਦਾ ਉਹਨਾਂ ਦੀ ਆਵਾਜ਼ 'ਚ ਉਹ ਸੁਣਦੇ ਹਾਂ। ਬਹੁਤ ਹੀ ਵਧੀਆ ਬੋਲ।

0: ਲਓ ਜੀ ਮਾਨਕੋ ਤੁਹਾਡੀ ਸਵੇਰ ਦੀ ਪਹਿਲੀ ਚਾਹ।
1: ਕਿਹਦੀ ਕੀ ਲੋੜ ਸੀ ਮੈਨੂੰ ਦੱਸ ਦੇ, ਮੈਂ ਬਣਾ ਲਿਆਉਂਦੀ।
0: ਸਾਡਾ ਕੁਛ ਵੰਡਿਆ, ਸਾਰੀ ਉਮਰ ਤੁਸੀਂ ਪਿਲਾਈ ਮੈਨੂੰ, ਹੁਣ ਚਾਹ ਮੈਂ ਪਿਲਾਉਂਗਾ ਤੁਹਾਨੂੰ, ਖੁਸ਼ ਵੀ ਤਾਂ ਰੱਖਣਾ।

0: Swan 99.9.
1: So, ਖੁਸ਼ ਰਿਹਾ ਕਰੋ, ਖੁਸ਼ ਰੱਖਿਆ ਕਰੋ। ਰੁਸਣ ਰਸਾਉਣ 'ਚ ਕੀ ਰੱਖਿਆ, ਜ਼ਿੰਦਗੀ ਬਹੁਤ ਛੋਟੀ ਆ। ਅੱਗੇ ਕਰਤਾਰ ਸਿੰਘ ਦੁੱਗਲ ਦੀ ਲਿਖੀ ਹੋਈ ਕਹਾਣੀ ਤ੍ਰਿਸ਼ਨਾ ਸੁਣਦੇ ਹਾਂ। ਤ੍ਰਿਸ਼ਨਾ ਅੱਖਰ ਤਾਂ ਬਹੁਤ ਵਧੀਆ, ਇਸ ਕਹਾਣੀ ਦੇ ਵਿੱਚੋਂ ਦੇਖਦੇ ਹਾਂ ਕੀ ਤ੍ਰਿਸ਼ਨਾ ਨਿਕਲਦੀ ਆ।
2: ਇਸ ਤੋਂ ਪੇਸ਼ਤਰ ਕਿ ਜੋ ਕੁਝ ਕਰਨਾ ਹੈ ਮੈਂ ਸ਼ੁਰੂ ਕਰਾਂ, ਤੁਸੀਂ ਜੇ ਕੁਝ ਪੁੱਛਣਾ ਹੋਏ ਕੋਈ ਸਵਾਲ। ਲੇਡੀ ਡਾਕਟਰ ਨੇ ਵਿਵਹਾਰਕ ਉਸ ਤੋਂ ਪੁੱਛਿਆ। ਕੋਈ ਨਹੀਂ, ਰਜਨੀ ਨੇ ਗੱਚੋ ਗੱਚ ਆਵਾਜ਼ ਵਿੱਚ ਕਿਹਾ। ਪਰ ਜੋ ਕੁਝ ਮੈਂ ਕਰਨ ਜਾ ਰਹੀ ਹਾਂ ਇਸ ਲਈ ਮੈਨੂੰ ਆਪਣੇ ਆਪ ਤੋਂ ਨਫ਼ਰਤ ਹੈ। ਓਪਰੇਸ਼ਨ ਥੀਏਟਰ ਵਿੱਚ ਕੁਝ ਚਿਰ ਲਈ ਖਾਮੋਸ਼ੀ ਛਾ ਗਈ। ਤੁਹਾਨੂੰ ਲੱਗਦਾ ਹੈ ਕਿ ਜੋ ਕੁਝ ਕਰਨ ਦਾ ਫੈਸਲਾ ਹੋਇਆ ਹੈ ਤੁਸੀਂ ਉਸ ਲਈ ਤਿਆਰ ਨਹੀਂ? ਝੱਟ ਕੁ ਬਾਅਦ ਲੇਡੀ ਡਾਕਟਰ ਨੇ ਸਵਾਲ ਕੀਤਾ। ਨਹੀਂ, ਮੈਂ ਤਿਆਰ ਹਾਂ। ਮੈਂ ਬਸ ਇਤਨਾ ਕਹਿਣਾ ਚਾਹੁੰਦੀ ਹਾਂ ਮੈਂ ਇਸ ਨੂੰ ਪਿਆਰ ਕਰਦੀ ਹਾਂ। ਬੇਟੀ ਹੈ ਤਾਂ ਕੀ? ਲੇਡੀ ਡਾਕਟਰ ਫੇਰ ਖਾਮੋਸ਼ ਹੋ ਗਈ, ਜਿਵੇਂ ਜੱਕੋ ਤੱਕ ਵਿੱਚ ਹੋਵੇ। ਸ਼ੁਰੂ ਕਰੋ। ਰਜਨੀ ਦੀਆਂ ਪਲਕਾਂ ਵਿੱਚ ਹੁਣ ਅਥਰੂ ਡਲਕ ਰਹੇ ਸਨ। ਡਾਕਟਰ ਸ਼ੁਰੂ ਕਰੋ, ਮੈਂ ਤਿਆਰ ਹਾਂ। ਕੁਝ ਚਿਰ ਲਈ, ਫਿਰ ਖਾਮੋਸ਼ੀ। ਇਸ ਨੂੰ ਸਪੈਕੂਲਮ ਕਹਿੰਦੇ ਨੇ, ਮੈਂ ਚੜਾਵਾਂਗੀ, ਹੁਣ ਡਾਕਟਰ ਬੋਲੀ। ਤੁਸੀਂ ਵੇਖਣਾ ਚਾਹੋਗੇ? ਨਹੀਂ, ਰਜਨੀ ਨੇ ਸਿਰ ਹਿਲਾਇਆ। ਕੋਈ ਸਵਾਲ? ਪੀੜ ਬਹੁਤ ਹੋਵੇਗੀ? ਰਜਨੀ ਨੇ ਪੁੱਛਿਆ। ਨਹੀਂ, ਦਰਦ ਨਹੀਂ ਹੋਵੇਗਾ, ਬਸ ਕੁਝ ਕੁ ਤਣਾਅ ਜਿਹਾ ਮਹਿਸੂਸ ਹੋਵੇਗਾ। ਲੇਡੀ ਡਾਕਟਰ ਦੀਆਂ ਅੱਖਾਂ ਵਿੱਚ ਰਜਨੀ ਲਈ ਅੰਤਾਂ ਦੀ ਹਮਦਰਦੀ ਸੀ। ਜਦੋਂ ਉਸ ਇਹਦੀ ਬਾਂਹ ਫੜੀ ਤਾਂ ਰਜਨੀ ਨੂੰ ਲੱਗਾ ਜਿਵੇਂ ਉਹਦੇ ਹੱਥ ਯੱਖ ਠੰਡੇ ਹੋਣ, ਉਹਦੇ ਡਾਕਟਰੀ ਛੜਾਂ ਵਰਗੇ ਠੰਡੇ। ਮੈਂ ਹੁਣ ਬੱਚੇਦਾਨੀ ਦੇ ਮੂੰਹ ਤੇ ਇੱਕ ਟੀਕਾ ਲਾਵਾਂਗੀ, ਲੇਡੀ ਡਾਕਟਰ ਬੋਲ ਰਹੀ ਸੀ। ਰਜਨੀ ਬੇਹਿੱਸ ਲੇਟੀ, ਉਹਦੀਆਂ ਅੱਖਾਂ ਦੇ ਸਾਹਮਣੇ ਉਹਦੇ ਲੱਖ ਸੁਪਨੇ ਜਿਵੇਂ ਨੀਲੇ ਆਕਾਸ਼ ਵਿੱਚ ਚਿਲਮਿਲ ਤਾਰਿਆਂ ਵਾਂਗ ਟਿਮਕਦੇ ਇੱਕ ਇੱਕ ਕਰਕੇ ਛੁਪ ਰਹੇ ਹੋਣ। ਪਰਤੂਲ ਨਾਲ ਉਹਦਾ ਪਰਨਾਇਆ ਜਾਣਾ ਕਿਤਨੀ ਬਦਮਗਜ਼ੀ ਹੋਈ ਸੀ, ਪਰ ਆਖਰ ਉਸ ਆਪਣੀ ਗੱਲ ਮਨਾ ਲਈ ਸੀ। ਆਪਣੇ ਮਨਪਸੰਦ ਵਾਰ ਲਈ ਸਭ ਨੂੰ ਰਾਜ਼ੀ ਕਰ ਲਿਆ ਸੀ। ਫਿਰ ਉਹਨਾਂ ਦੇ ਫੇਰੇ ਹੋਏ। ਹਾਏ, ਕਿੰਨੇ ਚਾਵਾਂ ਨਾਲ ਉਸ ਵਿਆਹ ਕੀਤਾ ਸੀ। ਉਹਨਾਂ ਦੀ ਸੁਹਾਗਰਾਤ, ਹਨੀਮੂਨ, ਪਰਤੂਲ ਦੀ ਪੋਸਟਿੰਗ, ਉਹਨਾਂ ਦਾ ਨਿਵੇਕਲਾ ਘਰ, ਉਹਦਾ ਮਾਂ ਬਣਨ ਦਾ ਫੈਸਲਾ, ਉਹਦੀ ਗੋਦ ਦਾ ਭਰਿਆ ਜਾਣਾ। ਬਸ ਹੁਣ 5 ਮਿੰਟ ਲੱਗਣਗੇ, ਪੀੜ ਬਿਲਕੁਲ ਨਹੀਂ ਹੋਵੇਗੀ, ਲੇਡੀ ਡਾਕਟਰ ਬੋਲ ਰਹੀ ਸੀ। ਕਿਤਨੀ ਖੁਸ਼ ਸੀ ਰਜਨੀ, ਜਿਵੇਂ ਧਰਤੀ ਉੱਤੇ ਉਹਦੇ ਪੈਰ ਨਾ ਲੱਗ ਰਹੇ ਹੋਣ। ਪਰ ਇਹ ਪਰਤੂਲ ਸਕਰੀਨਿੰਗ ਦੀ ਕਿਉਂ ਰੱਟ ਲਾਏ ਹੋਏ ਸੀ? ਉਸਨੂੰ ਤਾਂ ਬਸ ਮਾਂ ਬਣਨਾ ਸੀ। ਪਰਤੂਲ ਜਦੋਂ ਕੰਮ ਤੇ ਚਲਾ ਜਾਂਦਾ ਸੀ, ਇਤਨੀ ਵੱਡੀ ਕੋਠੀ ਜਿਵੇਂ ਉਸਨੂੰ ਖਾਣ ਨੂੰ ਪੈਂਦੀ ਹੋਵੇ। ਉਸਨੂੰ ਤਾਂ ਬਸ ਮਾਂ ਬਣਨਾ ਸੀ, ਉਸਨੂੰ ਤਾਂ ਬਸ ਇੱਕ ਬੱਚੇ ਨਾਲ ਖੇਡਣਾ ਸੀ। ਉਹਦਾ ਮਨ ਪਰਚਿਆ ਰਹੇਗਾ। ਤੁਹਾਡੇ ਸਿਰਫ 8 ਹਫ਼ਤੇ ਹੋਏ ਨੇ, ਕੋਈ ਖਤਰੇ ਦੀ ਗੱਲ ਨਹੀਂ। ਜੇ 1-2 ਹਫ਼ਤੇ ਹੋਰ ਹੋ ਜਾਂਦੇ ਤਾਂ ਮੁਸ਼ਕਲ ਬਣ ਸਕਦੀ ਸੀ। ਲੇਡੀ ਡਾਕਟਰ ਮਰੀਜ਼ ਦਾ ਤਰਵਾਸ ਬਣਾ ਰਹੀ ਸੀ। ਸਕਰੀਨਿੰਗ, ਸਕਰੀਨਿੰਗ, ਸਕਰੀਨਿੰਗ, ਉੱਠਦੇ ਬੈਠਦੇ ਸਕਰੀਨਿੰਗ। ਪਰਤੂਲ ਦੀ ਮੁਹੱਬਤ, ਉਹ ਹਾਰ ਕੇ ਰਾਜ਼ੀ ਹੋ ਗਈ ਸੀ। ਕੀ ਫਰਕ ਪੈਣਾ ਸੀ? ਉਹ ਖਬਰੇ ਤਾਵਲਾ ਸੀ ਇਹ ਜਾਣਨ ਲਈ ਕਿ ਬੇਟਾ ਹੋਵੇਗਾ ਕਿ ਬੇਟੀ। ਦੀਵਾਨਾ ਅੰਡਾ ਬੱਚੇਦਾਨੀ ਦੀ ਦੀਵਾਰ ਨਾਲ ਲੱਗਾ ਹੁੰਦਾ ਹੈ। ਲੇਡੀ ਡਾਕਟਰ ਕੋਲ ਬੈਠੀ ਆਪਣੀ ਗੱਲ ਜਾਰੀ ਰੱਖੇ ਹੋਏ ਸੀ। ਅਸੀਂ ਉਸ ਨੂੰ ਵੈਕਿਊਮ ਕਰ ਲਵਾਂਗੇ। ਵੈਕਿਊਮ ਤੁਹਾਨੂੰ ਪਤਾ ਹੀ ਹੈ ਨਾ, ਬਸ ਜਿਵੇਂ ਕਲੀਨ ਤੋਂ ਤੁਸੀਂ ਗੁੱਦੜ ਨੂੰ ਵੈਕਿਊਮ ਕਰ ਲੈਂਦੇ ਹੋ। ਮੈਂ ਵਲਾਇਤ ਵਿੱਚ ਵੇਖਿਆ ਹੈ, ਉੱਥੇ ਸੜਕਾਂ ਦੀ ਧੂੜ, ਸੜਕਾਂ ਦੇ ਕੋਥਰ ਨੂੰ ਵੈਕਿਊਮ ਕਰਦੇ ਨੇ। ਬੇਟੀ ਸੀ, ਬੇਟੀ ਸੀ ਤਾਂ ਕੀ? ਪਰ ਪਰਤੂਲ ਦਾ ਮੂੰਹ ਕਿਉਂ ਲੈ ਗਿਆ ਸੀ? ਪੀਲਾ ਭੂਕ ਚਿਹਰਾ, ਉਹ ਤਾਂ ਬੇਟੀ ਲਈ ਉਡੀਕ ਰਹੀ ਸੀ। ਬੇਟੀ ਹੋਵੇਗੀ, ਆਪਣੇ ਵੀਰੇ ਨੂੰ ਖਿਡਾਇਆ ਕਰੇਗੀ, ਉਹਦੀਆਂ ਘੋੜੀਆਂ ਗਾਉਣ ਵਾਲੀ ਭੈਣ। ਵੀਰਾ ਹੌਲੀ ਹੌਲੀ ਆ, ਤੇਰੇ ਘੋੜਿਆਂ ਨੂੰ ਘਾ। ਕੋਈ ਤਕਲੀਫ ਤਾਂ ਨਹੀਂ? ਲੇਡੀ ਡਾਕਟਰ ਨੇ ਰਜਨੀ ਤੋਂ ਸਹਾਨੁਭੂਤੀ ਵਜੋਂ ਪੁੱਛਿਆ। ਰਜਨੀ ਨੇ ਆਪਣੀ ਛਾਤੀ ਉੱਤੇ ਹੱਥ ਰੱਖਿਆ ਹੋਇਆ ਸੀ, ਜਿਵੇਂ ਉਹਦੇ ਸੀਨੇ ਵਿੱਚ ਕਟਾਰ ਲੱਗੀ ਹੋਵੇ। ਪਰਤੂਲ ਬੇਟੀ ਲਈ ਤਿਆਰ ਨਹੀਂ ਸੀ, ਉਸ ਨੂੰ ਤਾਂ ਬੇਟਾ ਚਾਹੀਦਾ ਸੀ। ਬੇਟਾ ਕੀ ਤੇ ਬੇਟੀ ਕੀ? ਉਹਨਾਂ ਦੇ ਬੱਚਾ ਆ ਰਿਹਾ ਸੀ, ਉਹ ਡੈਡੀ ਮੰਮੀ ਬਣਨ ਵਾਲੇ ਸਨ। ਜੇ ਕੋਈ ਤਕਲੀਫ ਹੋਵੇ ਤਾਂ ਮੈਨੂੰ ਦੱਸਣਾ, ਲੇਡੀ ਡਾਕਟਰ ਬੋਲ ਰਹੀ ਸੀ। ਹਰ ਰੋਜ਼ ਇਸ ਤਰ੍ਹਾਂ ਦੇ ਕੇਸ ਕਰੀਦੇ ਨੇ, कदी कोई विगाड़ नहीं पिया, बस जिवें कोई दुध विचों मक्खी कढ़ देवे। पर परतूल दी जिद कर अठे पहर गोदमगा पिया रहिंदा। मियां जे तैनू बेटे दा इतना शौक है तां अगला बेटा पैदा कर लवांगे, तू एक वारा उड़ीक लै, रजनी उन्हूं समझांदी। जे फिर बेटी आ गई, परतूल लाल पीला होया अगों कहिंदा। रजनी कोल इस दा कोई जवाब नहीं सी हुंदा, सिवाय अथरुआं दे, सिवाय हथ जोड़न दे। मैनू इस बच्ची नाल प्यार हो गया है, ओ मुड़ मुड़ परतूल नूं कहिंदी, पर ओ कन्न नहीं तर रहा सी। डॉक्टर, मैं इसका नाम तृष्णा रखिया है, मैं इसनू अंतां दा प्यार करदी हाँ, मेरी लाडली बच्ची, मेरी जान दा टुकड़ा। लेडी डॉक्टर कुछ कह रही सी कि रजनी फिर अपने वहण विच वह गई। हर वेले खफा खफा, हर वेले उहदा नक चढ़िया होया। आखिर वह बिना रजनी की रजामंदी दे वेलफेयर सेंटर तो तरीक ले आया। परतूल की जिद, रजनी नू हार के हथियार सुटने पए। जे तुहानू ये शक है कि इंज करन तो बाद फिर तुहाडे कोई बच्चा नहीं होवेगा, तां इस दा कोई डर नहीं है, लेडी डॉक्टर मरीज नू निश्चिंत कर रही सी। गर्भ तो छुटकारा पाण लई इह सब तो सेफ तरीका है। रजनी सुन थोड़ा रही सी, उसनू हुण लगन लगा जिवें उहदे अंदरों पासे दा सोना पिघल के बूंद बूंद वह निकलिया होवे। उहदियां अखां भिड़ गईआं, चक्कर चक्कर, हनेरा हनेरा। रजनी नू परतूल याद आ रहा सी, नवा नवा मैजिस्ट्रेट कचहरी विच कोई मुकदमा सुना रहा होवेगा। एक धिर दी फरियाद ते दूजी धिर दा जवाब, फिर वकीलां दी बहस ते नौजवान मैजिस्ट्रेट दा फैसला, इंसाफ दा रखवाला। इस तों पेशतर उस शाम परतूल घर अपड़िया। रजनी वेलफेयर सेंटर तों वेली होके आ चुकी सी, शांत अडोल। परतूल ने उहदी कंड वाले पास्यों ਉਹਨੂੰ ਬਾਂਹ ਵਿੱਚ ਵਲੇਟ ਕੇ ਉਹਦੇ ਹੋਠਾਂ ਨੂੰ ਚੁੰਮ ਲਿਆ। ਮੈਨੂੰ ਲੇਡੀ ਡਾਕਟਰ ਨੇ ਟੈਲੀਫੋਨ 'ਤੇ ਦੱਸ ਦਿੱਤਾ ਸੀ, ਕਹਿੰਦੇ ਹੋਏ ਖੁਸ਼ ਖੁਸ਼ ਉਹ ਆਪਣੇ ਕਮਰੇ ਵਿੱਚ ਕੱਪੜੇ ਬਦਲਣ ਲਈ ਚਲਾ ਗਿਆ। ਰਜਨੀ ਉਹਦੇ ਲਈ ਚਾਹ ਤਿਆਰ ਕਰਨ ਲਈ ਨੌਕਰ ਨੂੰ ਕਹਿ ਰਹੀ ਸੀ। ਚਾਹ ਪੀ ਕੇ ਪਰਤੂਲ ਕਲੱਬ ਜਾਣ ਲਈ ਤਿਆਰ ਹੋ ਗਿਆ। ਅੱਜ ਨਹੀਂ ਪਰਤੂਲ, ਰਜਨੀ ਨੇ ਕਿਹਾ, ਤੂੰ ਥੱਕ ਗਈ ਜਾਪਦੀ ਏ। ਕੋਈ ਗੱਲ ਨਹੀਂ, लेडी डॉक्टर तां कह रही सी कि सफाई तो बाद मैडम चंगी पली है। मैं ठीक हाँ परतूल मेरी जान, तू क्लब अज कल्ला ही होवा। रजनी क्लब नहीं गई, सारी शाम रोआंसी रोआंसी लान विच बैठी आकाश वल वेखण लगदी। उसनू लगदा जिवें कोई नगमा हवा विच तर रहा होवे, पिन्नी पिन्नी कोई खुशबू जिवें कदी सज्ज्यों कदी खब्ब्यों आके उन्नू टुंबदी जा रही होवे। ਚਿਲਮਿਲ ਕਰਦੀ ਕੋਈ ਕਿਰਨ ਡੁੱਬ ਰਹੇ ਸੂਰਜ ਦੀ ਲਾਲੀ ਵਿੱਚ ਵਿਲੀਨ ਹੋ ਰਹੀ ਸੀ। ਬੈਠੀ ਬੈਠੀ ਰਜਨੀ ਖਬਰੇ ਥੱਕ ਗਈ ਸੀ। ਉਹ ਅੰਦਰ ਕਮਰੇ ਵਿੱਚ ਪਲੰਗ 'ਤੇ ਜਾ ਪਈ। ਸਾਹਮਣੇ ਕੰਧ 'ਤੇ ਲੱਗੇ ਕੈਲੰਡਰ ਵਿੱਚ ਗੁਲਾਬੀ ਗੁਲਾਬੀ ਗੱਲਾਂ ਖਿੜ ਖਿੜ ਹੱਸ ਰਹੇ ਬੱਚੇ ਨੂੰ ਵੇਖ ਕੇ ਇੱਕ ਚਨਾ ਅੱਥਰੂਆਂ ਦੀ ਉਹਦੀਆਂ ਅੱਖਾਂ ਵਿੱਚੋਂ ਵਗ ਨਿਕਲੀ। ਦੋਹਾਂ ਹੱਥਾਂ ਭਾਰ ਜਿਵੇਂ ਇੱਕ ਬੱਚਾ ਉਹਦੇ ਵੱਲ ਕਸੂਟੀ ਕਰਕੇ ਆ ਰਿਹਾ ਹੋਵੇ। रजनी फुट फुट रोई, कुरला कुरला उठी, मेरी बच्ची, मेरी तृष्णा, मुड़ मुड़ पुकार दी ते छत वल वेख दी, फरियादां कर दी, मुड़ मुड़ कहंदी, मेरी बेटी तू मैनू मुआफ कर दे, मेरी लाडली तू मैनू जो सजा देनी है बेशक दे, मैनू मंजूर है, बस एक बार तू मैनू अम्मी कह के पुकार, तू मैनू माफ कर दे। कदी अपनी चुन्नी नू वलियस देंदी, कदी पलंग दी चादर नू मचकोड़दी। रजनी कितना चिर कुरलांदी रही, कितना चिर हाड़े कढ़दी रही। रजनी इंज बेहाल हो रही सी कि उहनू बाहर परतूल दी कार दी आवाज़ सुनाई दित्ती। क्लब तों परत आया सी, ओ तावली तावली गुसलखाने विच चली गई। कितना चिर अपने मुँह ते पानी दे छिट्टे मारदी रही। गुसलखाने विचों निकली ओह शिंगार मेज़ दे सामने जा खलोती। गोल कमरे विच जदों आई, परतूल ने एक नज़र उन्हूं वेख के कहा, ए तेरियां अखां लाल क्यों हो रही ने डार्लिंग? फिर आप ही आप कहन लगा, शायद सवेर दी टेंशन करके। ते फिर वह दोवें खाना खाण वाले कमरे विच चले गए। इंज जापता है रजनी परतूल दंपति नूं कुदरत ने माफ नहीं किया। एक वरा, दो वरे, तीन वरे, चार वरे, पंज वरे, वह उड़ीक उड़ीक थक लथे, रजनी फिर मां नहीं बन सकी, ना रजनी मुड़ मां बन सकी, ना रजनी अपनी बच्ची नू भुला सकी। ठीक उस दिन जदों उसने अपनी सफाई कराई सी, रजनी हर वरे पूजा पाठ कराउंदी, गरीब बच्चियां विच मठियाई फल कपड़े वंडदी, सारा दिन रोआंसी रोआंसी उदियां पलकां भिज भिज जांदियां। इंज वेली बैठी बैठी ढेर सारी पढ़ी, जिले दे इतने वड्डे अफसर दी त्रीमत, रजनी ने कारपोरेशन दे स्कूल दी नौकरी कर ली। बच्चियां नू पढ़ाउण विच उहदा मन परचिया रहेगा, नाले ओ तां स्कूल दे हर टीचर तो वध पढ़ी सी। एक अद वरा ते रजनी नू स्कूल दी मुख अध्यापका बना दिता गया। हुण पढ़ाउण दे नाल नाल रजनी ने स्कूल दे प्रबंध दी जिम्मेवारी भी संभाल ली। कारपोरेशन नाल सरकार नाल चिट्ठी पत्री, टीचरां दा सहयोग, बच्चियां दीआं लोड़ां, स्कूल दे दाखले। बच्चियां नू दाखल करन वेले एक दिन बड़ी दिलचस्प घटना हुई। कोई माता पिता अपनी बच्ची नू दाखल करवाउण आए, बच्ची जिवें हथ लाया मैली होवे ते उहदा नां एवें ही कुछ सी। ए तुसी बच्ची दा नां की रखिआ है? जे बदलना चाहो तां हुण वेला है, बदल सकदे हो। स्कूल दे रजिस्टर विच दर्ज नां सारी उम्र चलेगा। हंसू हंसू चेहरा रजनी ने बच्ची वल वेखते हुए उसदे मापिआं नूं कहा। मापे मुख अध्यापका दी गल सुण के सोचा विच पै गए, एक दूजे वल वेखण लगे। उहनां नूं कोई नां जिवें सुझ ही ना रहा होवे। फिर बच्ची दी मां एकदम बोली, तुहाडी बच्ची दा की नां है? त्रिश्ना, मेरी बच्ची दा नां त्रिश्ना है। अत्यंत प्यार विच रजनी अबड़ वाहे बोली, तां फिर एदा नां वी त्रिश्ना ही दर्ज कर दिओ, बच्ची दे पिता ने कहा। ते इंज खुश खुश हसते हसांदे ओह बच्ची दा दाखला हो गया। मुख अध्यापका रजनी दी आदत, दाखल करन वेले जिस बच्ची दा नां उसनू ना जचदा ओह बच्ची दे मापिआं नू याद कराउंदी। जे तुसी नां बदलना चाहो तां हुण वेला है, बदल सकदे हो। स्कूल दे रजिस्टर विच दर्ज नां सारी उम्र चलेगा। ते अक्सर मापे सतिकार वजों मुख अध्यापका नू कहंदे, जो नां तुहानू चंगा लगदा है ओह ही रख दिओ। रजनी नू तां त्रिश्ना नां चंगा लगदा सी, ते नवीं दाखल होई बच्ची दा नां त्रिश्ना रख दिता जांदा। करदे करदे उस स्कूल विच ढेर सारियां कुड़ियां दा नां त्रिश्ना दर्ज हो गया। रजनी दियां बेटियां किसे नू त्रिश्ना कह के पुकार दी ते उहदा वात्सल्य डुल डुल पैंदा। उहदे मूंह विच माखियों वर्गा सुआद घुल घुल जांदा। हर क्लास विच एक तो वधीक कुड़ियां दा नां उस स्कूल विच त्रिश्ना सी। चौहां पासे त्रिश्ना ही त्रिश्ना हुंदी रहिंदी। रजनी मैडम दियां बेटियां।
1: ਇਹ ਸੀ ਕਰਤਾਰ ਸਿੰਘ ਦੁੱਗਲ ਦੀ ਲਿਖੀ ਹੋਈ ਕਹਾਣੀ ਤ੍ਰਿਸ਼ਨਾ। ਸੋ ਸਕੂਲ 'ਚ ਹਰ ਪਾਸੇ ਤ੍ਰਿਸ਼ਨਾ ਤ੍ਰਿਸ਼ਨਾ ਹੀ ਹੁੰਦੀ ਸੀ। ਬਹੁਤ ਹੀ ਵਧੀਆ ਨਾਮ ਤ੍ਰਿਸ਼ਨਾ। ਸੋ ਆਸ ਹੈ ਕਿ ਤੁਹਾਨੂੰ ਪਸੰਦ ਆਏਗੀ। ਸਮਾਂ ਇਸ ਵੇਲੇ 9:43 ਹੋ ਗਏ ਨੇ। ਤੁਸੀਂ ਸੁਣ ਰਹੇ ਹੋ ਆਪਣਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਰ 99.9 FM ਤੋਂ ਸ਼ਾਮ ਕੁਮਾਰ ਦੇ ਨਾਲ। ਚਲੋ ਅੱਗੇ ਗਾਣਾ ਸੁਣਦੇ ਹਾਂ ਮੋਰ। ਅੱਗੇ ਕੰਧਾਂ 'ਤੇ ਮੋਰ ਮੋਰਨੀਆਂ ਛਾਪੀਆਂ ਹੁੰਦੀਆਂ ਸੀ, ਹੱਥਾਂ ਨਾਲ ਬਣਾਈਆਂ ਹੁੰਦੀਆਂ ਸੀ, ਲਿਪੀਆਂ ਹੋਈਆਂ ਕੰਧਾਂ 'ਤੇ ਉੱਤੇ ਮੋਰ ਜ਼ਰੂਰ ਬਣਾਉਂਦੇ ਸੀ। ਜਦੋਂ ਛੋਟੇ ਛੋਟੇ ਬਸਤੇ ਲੈ ਕੇ ਜਾਂਦੇ ਸੀ ਉੱਤੇ ਵੀ ਕਢਾਈ ਕੀਤੀ ਹੁੰਦੀ ਸੀ। ਅਤੇ ਅੱਗੇ ਗਾਣੇ 'ਚ ਦੇਖਦੇ ਹਾਂ ਕਿ ਇਹ ਕਿਹੜੇ ਮੋਰ ਦੀ ਗੱਲ ਕਰਦੀ ਹੈ।

0: 99.9.
1: The difference is the music.
2: ਸੋ ਧਾਗਿਆਂ ਨਾਲ ਕੱਢਿਆ ਸੀ ਮੋਰ, ਪਰ ਸੱਚੀ ਮੁੱਚੀ ਕਿੱਥੋਂ ਮੋਰ ਆ ਗਿਆ ਨੀ ਮਾਂ, ਰੇਡੀਓ 'ਤੇ ਫਰਮਾਇਸ਼ ਕਰਕੇ ਗਾਣੇ ਸੁਣਦੀ ਸੀ, ਪਰ ਉਹ ਗਾਣਿਆਂ ਦੇ ਵਿੱਚੋਂ ਉਹ ਕਿੱਥੋਂ ਬਾਹਰ ਨਿਕਲ ਕੇ ਆ ਗਿਆ. ਸੋ ਇਹ ਸੀ ਮੋਰ. ਅੱਗੇ ਕਮੇਡੀ ਦੀਆਂ ਦੋ ਚਾਰ ਗੱਲਾਂ ਸੁਣਦੇ ਹਾਂ ਜੀ. ਬਿੰਨੂ ਢਿੱਲੋ, ਬਿੰਨੂ ਢਿੱਲੋ ਹੁਣੀ ਬਹੁਤ ਵਧੀਆ ਕਮੇਡੀ 'ਚ ਵਧੀਆ ਵਧੀਆ ਸੰਦੇਸ਼ ਵੀ ਦੇ ਜਾਂਦੇ, ਗੱਲਬਾਤ ਵੀ ਕਰ ਦਿੰਦੇ, ਉਹਨਾਂ ਵਿੱਚੋਂ ਇਹ ਸੁਣਦੇ ਹਾਂ.
3: ਸ਼ੁਰੂ ਕਰ, ਸ਼ੁਰੂ.
4: ਗੱਲ ਸਮਝੀ ਦੀ ਹੁੰਦੀ, ਸ਼ੁਰੂ ਕਰ. ਤੈਨੂੰ ਪਹਿਲਾਂ ਸਿਖਾਇਆ ਨਹੀਂ ਸੀ ਮੈਂ?
5: ਸਤਿ ਸ਼੍ਰੀ ਅਕਾਲ ਘੁੱਗੀ ਭਾਜੀ, ਤੁਹਾਨੂੰ ਹੀ ਕਹਿ ਰਹੀ ਹਾਂ ਘੁੱਗੀ ਭਾਜੀ.
6: ਮੈਂ ਹੋਇਆ ਭਾਜੀ ਕਿੱਥੇ ਮਗਰ.
5: ਸਤਿ ਸ਼੍ਰੀ ਅਕਾਲ ਬੇਦੀ ਭਾਜੀ.
7: ਹਾਂਜੀ, ਸਤਿ ਸ਼੍ਰੀ ਅਕਾਲ ਜੀ ਬੇਦੀ, ਮੈਂ ਤੇ ਭਾਜੀ ਘੁੱਗੀ.
4: ਫਿੱਟੇ ਮੂੰਹ, ਆਉਂਦੀ ਪੈਰਾਂ ਤੇ ਕਹਾੜੀ ਮਾਰਤੀ ਨਾ.
5: ਕਿਉਂ, ਮੈਂ ਕੀ ਕੀਤਾ?
4: ਉਹਨਾਂ ਨੂੰ ਭਾਜੀ ਭਾਜੀ ਕਹਿ ਕੇ ਬੁਲਾਈ ਜਾਂਦੀ ਹੈ?
5: ਮੈਂ ਤਾਂ ਉਹਨਾਂ ਨੂੰ ਰਿਸਪੈਕਟ ਦਿੱਤੀ ਹੈ.
4: ਓਏ, ਉਹਨਾਂ ਦੀ ਰਿਸਪੈਕਟ ਤਾਂ ਭਾਵਨਾ ਸਾਰੀ ਦੁਨੀਆ ਕਰਦੀ ਹੈ, ਉਹ ਤਾਂ ਵਿਚਾਰੇ ਪਿਆਰ ਦੇ ਭੁੱਖੇ ਨੇ,
5: ਤਾਂ ਹੀ ਉਹਨਾਂ ਨਾਲ ਇਕੱਠੇ ਬੈਠੇ ਨੇ.
4: ਓਏ, ਉਹਨਾਂ ਵਿੱਚ ਇਹੋ ਜਿਹੀ ਕੋਈ ਗੱਲ ਨਹੀਂ. ਕਿਉਂ, ਵਿਚਾਰੇ ਗਰੀਬ ਬੰਦਿਆਂ ਦੇ ਘਰ ਤੜਵਾਏਗੀ, ਨਾਲੇ ਮੈਨੂੰ ਪਹਿਲੇ ਐਪੀਸੋਡ 'ਚ ਬਾਹਰ ਕਢਵਾਏਗੀ.
5: ਮੇਰਾ ਉਹ ਮਤਲਬ ਨਹੀਂ ਸੀਗਾ, ਮੈਂ ਤਾਂ ਉਹਨਾਂ ਨੂੰ ਦਿਲੋਂ ਰਿਸਪੈਕਟ ਦਿੱਤੀ ਸੀ, ਦਿਲੋਂ.
4: ਨਾ, ਉਹਨਾਂ ਨੇ ਤੇਰੇ ਦਿਲ ਦੇ ਵਿੱਚ ਵੜ ਕੇ ਦੇਖਣਾ ਤੂੰ ਰਿਸਪੈਕਟ ਦੇ ਰਹੀ ਹੈ. ਮੰਨਿਆ ਵੀ ਰਿਸਪੈਕਟ ਦੋ ਯਾਰ, ਪਰ ਕੋਈ ਵੀ ਮੁੰਡਾ ਅੱਜ ਦੇ ਯੁੱਗ ਦੇ ਵਿੱਚ ਨਾ ਭਾਜੀ ਕਹਾ ਕੇ ਅਨਕੰਫਰਟੇਬਲ ਫੀਲ ਕਰਦਾ. ਅੱਜ ਦਾ ਭਾਜੀ ਹੈ ਨਾ ਭਾਜੀ, ਇਹਨੂੰ ਤਾਂ ਬਸ ਖਾ ਜੋ ਖਾ. ਓਏ, ਉਸ ਤਰੀਕੇ ਨਾਲ ਨਹੀਂ ਜਿਸ ਤਰ੍ਹਾਂ ਕੁੜੀਆਂ ਖਾਂਦੀਆਂ ਨੇ, ਉੱਦਾਂ ਨਹੀਂ ਗੱਲ ਕਰਦਾ ਮੈਂ. ਤੈਨੂੰ ਐਗਜ਼ਾਮਪਲ ਦੇ ਕੇ ਦੱਸਦਾ, ਭਾਜੀ ਨੂੰ ਅੰਦਰ ਹੀ ਰੱਖਵਾ. ਦੇਖੋ ਹੁਣ ਮੈਂ ਮੁਖਾਤਬ ਹੋਣਾ, ਦੇਖੀ ਕਿੰਨੇ ਵਧੀਆ ਰਿਹਾ. ਸਤਿ ਸ਼੍ਰੀ ਅਕਾਲ ਘੁੱਗੀ ਜੀ, ਭਾਅ ਨੂੰ ਅੰਦਰ ਹੀ ਰੱਖੋ, ਠੀਕ ਹੈ ਨਾ? ਜੇ ਹੁਣ ਤੈਨੂੰ ਵਧੀਆ ਲੱਗੂ ਜੇ ਮੈਂ ਤੈਨੂੰ ਭੈਣ ਜੀ ਕਹਿ ਕੇ ਬੁਲਾਵਾਂ. ਭੈਣ ਜੀ, ਸਤਿ ਸ਼੍ਰੀ ਅਕਾਲ. ਭੈਣ ਜੀ, ਸਤਿ ਸ਼੍ਰੀ ਅਕਾਲ ਜੀ. ਭੈਣ ਜੀ,
5: ਬਿਲਕੁਲ ਵੀ ਨਹੀਂ, ਵੈਰੀ ਬੈਡ, ਵੈਰੀ ਬੈਡ.
4: ਬਸ ਫਿਰ ਸਿੰਪਲ, ਭਾਜੀ ਸਾਨੂੰ ਕਰੋ ਮਾਫ, ਸਾਰੀ ਪੁਰਾਣੀ ਗੱਲ ਤੇ ਮਾਰੋ ਪੋਚਾ. ਅਸੀਂ ਨਵੇਂ ਸਿਰੇ ਤੁਹਾਨੂੰ ਇੰਟਰੋਡਕਸ਼ਨ ਦਿੰਦੇ ਹਾਂ. ਮੈਂ ਹਾਂ ਬਿੰਨੂ ਢਿੱਲੋਂ, ਤੇ ਆ ਮੇਰੇ ਨਾਲ ਭਾਵਨਾ. ਭਾਵਨਾ ਲੇਲੇ ਪੇਪੇ ਕਰਕੇ ਨਾ ਵਧੀਆ ਤਰੀਕੇ ਨਾਲ ਇੰਟਰੋਡਕਸ਼ਨ ਦੇ, ਨਾਲੇ ਕੱਲੀ ਰਿਸਪੈਕਟ ਨਾਲ ਇੱਥੇ ਕੰਮ ਨਹੀਂ ਚੱਲਣਾ.
5: ਕਿਆ
4: ਬਾਤ ਹੈ ਭਾਵਨਾ, ਇਹਨਾਂ ਦੀ ਜਵਾਨੀ ਦਾ ਰਾਜ ਇਹ ਹੈ
5: ਕੀ
4: ਇਹਨਾਂ ਨੇ ਸਾਰੀ ਉਮਰ ਕਿਸੇ ਤੋਂ ਭਾਜੀ ਖਾਏ ਨੀ.
5: ਇਹ ਤਾਂ ਤੂੰ ਮੈਨੂੰ ਬਹੁਤ ਚੰਗੀ ਗੱਲ ਦੱਸੀ ਹੈ ਮੁੰਡਿਆਂ ਨੂੰ ਇੰਪ੍ਰੈਸ ਕਰਨ ਦੀ. ਅੱਜ ਤੋਂ ਬਾਅਦ ਤਾਂ ਮੇਰਾ ਇਹੀ ਸੁਪਰ ਹਿੱਟ ਫਾਰਮੂਲਾ ਹੋਏਗਾ.
4: ਬਸ ਭਾਵਨਾ, ਮੇਰੀ ਇਸ ਗੱਲ ਨੂੰ ਨਾ ਆਪਣੇ ਪੱਲੇ ਬੰਨ ਕੇ ਰੱਖੀ, ਜ਼ਿੰਦਗੀ 'ਚ ਕਾਮਯਾਬ ਹੋਣਾ ਜੀ.
5: ਸੋ ਸਵੀਟ ਆਫ ਯੂ, ਥੈਂਕ ਯੂ ਭਾਜੀ.
4: ਇਹ ਨਹੀਂ ਕਾਮਯਾਬ ਹੋ ਸਕਦੀਆਂ, ਜਨਾਨੀਆਂ ਦੀ ਮੱਤ ਹਮੇਸ਼ਾ ਗੁੱਤ ਪਿੱਛੇ ਰਹੂ, ਜਿੰਨਾ ਮਰਜ਼ੀ ਸਮਝਾ ਲਓ ਇਹਨਾਂ.
5: ਪਰ ਮੈਂ ਹੁਣ ਗਲਤੀ ਕੀ ਕੀਤੀ ਹੈ ਭਾਜੀ, ਦੱਸੋ ਤਾਂ ਸਹੀ ਮੈਨੂੰ.
4: ਭਾਵਨਾ, ਮੈਂ ਵੀ ਇੱਕ ਇਨਸਾਨ ਹਾਂ ਯਾਰ.
5: ਪਰ ਮੈਂ ਵੀ ਤੁਹਾਨੂੰ ਇਨਸਾਨ ਹੀ ਸਮਝ ਰਹੀ ਹਾਂ.
4: ਦੇਖ ਭਾਵਨਾ, ਮੇਰੀਆਂ ਭਾਵਨਾਵਾਂ ਨੂੰ ਸਮਝ.
5: ਮੈਂ ਤੁਹਾਡੀ ਭਾਵਨਾਵਾਂ ਨੂੰ ਸਮਝ ਰਹੀ ਹਾਂ.
4: ਕਿ ਉਹ ਸਾਹਮਣੇ ਬੈਠੇ ਕਰਮਜੀਤ ਤੇ ਜੀਰੇ ਵਰਗੇ ਹੁਣ ਤੇਰੀ ਰੱਖਿਆ ਨਹੀਂ ਕਰ ਸਕਦੇ?
5: ਰੱਖਿਆ ਕਿਉਂ?
4: ਮਤਲਬ ਭਾਜੀ, ਰੱਖੜੀ ਸਿਰਫ ਨਾਮ ਦੀ ਉਹ ਰੱਖੜੀ ਰਹਿ ਗਈ.
5: ਪਾਪਾ ਗੁਰੂ, ਚੁੱਪ ਕਰ ਜਾ, ਚੁੱਪ ਕਰ ਜਾ. ਹੁਣ ਤੂੰ ਬਲਰਾਜ ਤੇ ਸੂਰੀ ਬਾਰੇ ਨਾ ਕੁਝ ਕਹਿ ਦੀ.
4: ਨਹੀਂ ਨਹੀਂ ਨਹੀਂ ਭਾਵਨਾ, ਮੈਂ ਇਹਨਾਂ ਬਾਰੇ ਵਿਚਾਰਿਆਂ ਬਾਰੇ ਕੀ ਬੋਲਣਾ? ਮੈਨੂੰ ਪਤਾ ਤੇਰੇ ਦੂਰ ਦੇ ਕਜ਼ਨ ਹੈ ਭਾਜੀ. ਲਾਸਟ ਟਾਈਮ ਵੀ ਉਹਨਾਂ ਨੇ ਰੱਖੜੀ ਵੇਲੇ ਇਹਨੂੰ 100-100 ਰੁਪਈਆ ਦਿੱਤਾ ਸੀ, ਇਸ ਵਾਰ ਵੀ ਵਿਚਾਰੇ 100-100 ਰੁਪਈਆ ਹੀ ਦੇਣਗੇ. ਸਰਵਾਈਵਲ ਇਸ ਤੁਹਾਨੂੰ ਫੀਲਡ ਦੇ ਵਿੱਚ ਪਤਾ ਘੱਟ ਹੀ ਹੈ. ਮੈਂ ਠੀਕ ਬੋਲ ਰਿਹਾ ਨਾ ਵੀਰ ਜੀ? ਇਹਦੇ
5: ਜੀ,
4: ਭਾਵਨਾ ਜੀ,
5: ਅਸੀਂ ਆਪਣੀ ਆਈਟਮ ਵੱਲ ਧਿਆਨ ਦਈਏ.
4: ਮੈਨੂੰ ਸੌ ਲੱਗੇ ਭਾਜੀ, ਜਦੋਂ ਦਾ ਮੈਂ ਸਟੇਜ ਤੇ ਆਇਆ ਨਾ, ਮੇਰਾ ਤਾਂ ਆਪਣੀ ਆਈਟਮ ਵੱਲ ਹੀ ਧਿਆਨ ਹੈ.
5: ਮੇਰੇ
4: ਦਿਮਾਗ ਚ ਨਾ ਕਾਫੀ ਚਿਰ ਦਾ ਇੱਕ ਕੁਐਸਚਨ ਅੜਿਆ ਹੋਇਆ ਯਾਰ.
5: ਹੁਣ ਕਿਹੜਾ ਕੁਐਸਚਨ ਅੜ ਗਿਆ ਤੇਰੇ ਦਿਮਾਗ ਚ?
4: ਦੇਖ, ਆਪਾਂ ਸਾਰੇ ਇੱਥੇ ਜੋੜੀਆਂ ਦੇ ਵਿੱਚ ਆਏ ਆ. ਕਰਮਜੀਤ ਦੀ ਕਿਸਮਤ ਖੁੱਲ ਗਈ, ਰਾਜ ਬਿਰਕ ਦੀ ਜ਼ਿੰਦਗੀ ਰੁਲ ਗਈ, ਸੂਰੀ ਨੂੰ ਮਾਂ ਮਿਲ ਗਈ, ਉਹ ਦੇਖ ਲੈ ਸਾਹਮਣੇ ਬੈਠਾ ਬਲਰਾਜ, ਇਹਨੂੰ ਤਾਂ ਮਿਲ ਗਈ.
5: ਸਾਡਾ ਪਰਿਵਾਰ ਕਿੰਨਾ ਭਰਿਆ ਭੁਰਿਆ ਲੱਗਦਾ ਹੈ. ਆਹਾ,
4: ਮੈਨੂੰ ਸਮਝ ਨਹੀਂ ਆਉਂਦੀ ਆਪਾਂ ਸਾਰੇ ਦੇਖ ਇੱਥੇ ਪਰਿਵਾਰਾਂ ਦੇ ਵਿੱਚ ਆਇਆ ਅਸੀਂ ਇੱਕ ਪਰਿਵਾਰ ਦੀ ਤਰ੍ਹਾਂ ਹੁਣ ਇੱਥੇ ਦੇਖ
5: ਅਸੀਂ ਸਾਰੇ ਪਰਿਵਾਰ ਦੀ ਤਰ੍ਹਾਂ
4: ਅਸੀਂ ਸਾਰੇ ਇੱਥੇ ਪਰਿਵਾਰ ਦੀ ਤਰ੍ਹਾਂ ਆਇਆ ਪਰ ਆਪਣੇ ਸਾਰਿਆਂ ਦੇ ਵਿੱਚ ਇੱਕ ਇੱਥੇ ਸਰਕਾਰੀ ਸਾਂਡ ਕੀ ਕਰਦਾ ਫਿਰਦਾ ਇਕੱਲਾ
5: ਸਰਕਾਰੀ ਸਾਂਡ ਨਾ ਤਾਂ ਇੱਥੇ ਸਰਕਾਰ ਨਜ਼ਰ ਆਉਂਦੀ ਹੈ ਨਾ ਹੀ ਇੱਥੇ ਸਾਂਡ ਵਰਗਾ ਕੋਈ ਜਾਨਵਰ ਨਜ਼ਰ ਆਉਂਦਾ ਹੈ
4: ਸਰਕਾਰ ਤੇ ਸਾਂਡ ਤੈਨੂੰ ਕਾਹਨੂੰ ਨਜ਼ਰ ਆਉਣੇ ਨੇ

0: दीपक राजा।
1: दीपक राजा दी भी बारी आ गई।
2: मैनूं समझ नहीं आउंदी वी चैनल वाले ने इहनू इन्ना खुल्ला क्यों छड्ड रख्या यार।
1: व्हाट डू यू मीन बाय खुल्ला क्यों छड्ड रख्या? जिवे असीं इत्थे परफॉर्म करन आए आ ओवें दीपक राजा भी परफॉर्म करन आया है।
2: भावना जी मैनूं ओहदी परफॉर्मेंस ते ओहनूं लैके ना कोई जलस नहीं हो रही ओहदे नाल। बस प्रॉब्लम तां मैनूं इक आ यार।
1: हुण केड़ी प्रॉब्लम है?
2: ਤੁਹਾਡੇ ਸੇਫਟੀ ਮੈਟਰ ਨੂੰ ਲੈ ਕੇ ਮੈਨੂੰ ਪ੍ਰੋਬਲਮ ਹੈ। ਤੁਸੀਂ ਉਹ ਤੋਂ ਸੇਫ ਨਹੀਂ ਹੈਗੀ, ਉਹ ਕੱਲਾ ਤੁਰਿਆ ਫਿਰਦਾ, ਮੈਨੂੰ ਜਲਸ ਹੁੰਦੀ ਹੈ, ਤੈਨੂੰ ਸਿੱਧੀ ਗੱਲ ਦੱਸਾਂ ਮੈਂ।
1: ਅਸੀਂ ਆਪਣਾ ਖਿਆਲ ਖੁਦ ਰੱਖ ਸਕਦੀ ਆ।
2: ਇਹੀ ਤਾਂ ਉਹ ਕਹਿੰਦਾ ਹੈ, ਕਹਿੰਦਾ ਮੈਂ ਵਧੀਆ ਤਰੀਕੇ ਨਾਲ ਖਿਆਲ ਰੱਖ ਸਕਦਾ।
1: ਫਿਰ ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ?
2: ਕੀ ਮਤਲਬ?
1: ਨਹੀਂ ਮੇਰਾ ਮਤਲਬ ਹੈ ਕਿ ਉਸ ਨੂੰ ਵੀ ਚੈਨਲ ਵਾਲਿਆਂ ਤੋਂ ਡਿਮਾਂਡ ਕਰਨੀ ਚਾਹੀਦੀ ਸੀ ਕਿ ਉਹਨੂੰ ਵੀ ਕੁੜੀ ਚਾਹੀਦੀ ਹੈ।
2: ਇੰਟਰਟੇਨਮੈਂਟ ਦਾ ਮਤਲਬ ਹੁਣ ਇਹ ਤਾਂ ਨਹੀਂ ਰਹਿ ਗਿਆ ਵੀ ਚੈਨਲ ਵਾਲਿਆਂ ਤੋਂ ਕੋਈ ਵੀ ਡਿਮਾਂਡ ਕਰੋ ਤੇ ਉਹ ਪਟਕ ਦੇਣੇ ਪੂਰੀ ਕਰ ਦੇਣ।
1: ਜਿੰਨੀ ਸਾਡੀ ਦੋਨਾਂ ਵਿੱਚ ਤਕਰਾਰ ਹੈ ਨਾ, ਉਸ ਤੋਂ ਬਾਅਦ ਇੱਥੇ ਸਾਰੀਆਂ ਜੋੜੀਆਂ ਦੇ ਵਿੱਚ ਪਿਆਰ ਹੈ। ਉਹ ਵੇਖ ਬਲਰਾਜ ਤੇ ਗੌਰੀ।
2: ਹਾਏ ਹਾਏ ਹਾਏ ਹਾਏ, ਕੀ ਬਾਤ ਹੈ ਜੀ, ਰੱਬ ਨੇ ਬਣਾਈ ਜੋੜੀ ਇੱਕ। ਭਾਵਨਾ ਮੈਂ ਵੀ ਕੋਈ ਗਲਤ ਨਹੀਂ ਕਹਿਣ ਲੱਗਾ ਸੀ, ਮੇਰਾ ਮਤਲਬ ਹੈ ਵੀ ਇੱਕ ਤੋਂ ਇੱਕ ਵੱਧ ਕੇ ਸੋਹਣੇ ਨੇ। ਕੀ ਬਾਤ ਹੈ ਜੀ, ਕੀ ਜੋੜੀ।
1: ਉਹ ਵੇਖ ਜੀਰਾ ਤੇ ਰਾਜ।
3: ਕਾਲਾ ਸ਼ਾ ਕਾਲਾ ਮੇਰਾ ਕਾਲਾ ਹੀ ਸਰਦਾਰ, ਗੋਰਿਆਂ ਨੂੰ ਦਫਾ ਕਰੋ ਗੋਰੇ ਪੱਕੇ।
1: ਓ ਵੇਖ ਸਿਮਰਨ ਤੇ ਸੂਰੀ।
3: ਗੋਦ ਮੇ ਉਠਾ ਲੋ, ਗੋਦ ਮੇ ਉਠਾ ਲੋ, ਬੱਚੇ ਕਾ ਕਿਆ ਕਾਮ ਹੈ ਮੇਰ ਪਰਾ ਹੋਏ ਮੇਰੇ ਪੂਰਾ ਕਰਦੇ ਹੋ ਤੇਰੇ ਅੰਗਨ ਮੇ ਤੁਮਾਰਾ ਕਿਆ ਕਾਮ ਹੈ, ਗੋਰੇ ਅੰਗਨ ਮੇ ਤੁਮਾਰਾ ਕਿਆ ਕਾਮ ਹੈ। ਦਿਨ ਤਾਕ ਦਿਨ ਤਾਕ ਦਿਨ ਗਦਮ।
1: ਕਰਮਜੀਤ ਤੇ ਸੋਨੀ।
2: ਕਿਆ ਬਾਤ ਹੈ ਜੀ, ਕਿਆ ਬਾਤ ਹੈ, ਕਮਾਲ ਦੀ ਜੋੜੀ ਹੈ, ਜਿਵੇਂ ਤੂੜੀ ਵਾਲੇ ਟਰੱਕ ਦੇ ਪਿੱਛੇ ਨਾ ਪੌੜੀ ਬੰਨੀ ਹੁੰਦੀ ਹੈ।
1: ਓਏ ਠਾਕੁਰ ਤੇ ਨਿੰਮੀ।
2: ਓਏ ਹਾਂ ਸੱਚ ਲਾ, ਜੋੜੀ ਤਾਂ ਰਹੀ ਗਈ।
1: ਕਿਸ ਗੱਲੋਂ?
2: ਪ੍ਰਸ਼ਾਦ ਲੈਣੋ ਜਿਹੜਾ ਆਪਾਂ ਵੰਡੀ ਜਾਂਦੇ ਆ।
1: ਬੰਨੋ ਦੇਖ, ਤੂੰ ਸਾਨੂੰ ਪਹਿਲੇ ਐਪੀਸੋਡ 'ਚ ਬਾਹਰ ਕਢਾਏਗਾ।
2: ਉਹ ਮੈਂ ਭੁੱਲ ਗਿਆ ਸੀ, ਠਾਕੁਰ ਸਾਹਿਬ ਦਾ ਤਾਂ ਮੈਂ ਭਾਜੀ ਇੰਨਾ ਵੱਡਾ ਫੈਨ ਨਾ, ਸ਼ਬਦਾਂ ਦਾ ਇੰਨਾ ਤੋਰ ਮਰੋੜ ਕੇ ਆਪਦੀ ਐਂਕਰਿੰਗ ਦੇ ਵਿੱਚ ਇਸਤੇਮਾਲ ਕਰਦੇ ਨੇ ਵੀ ਕਮਾਲ ਹੈ, ਸਵਾਦ ਆ ਜਾਂਦਾ ਤੁਹਾਡੀ ਐਂਕਰਿੰਗ ਸੁਣ ਕੇ। ਕਮਾਲ ਕਮਾਲ
1: ਭਾਵਨਾ
2: ਡਾਰਲਿੰਗ, ਇਸੇ ਦੇ ਨਾਲ ਹੀ ਆਪਣਾ ਸੈਗਮੈਂਟ ਪੂਰਾ ਹੋ ਗਿਆ।
4: ਸੋ ਇਹ ਸੀ ਭਾਵਨਾ, ਭਾਵਨਾ ਡਾਰਲਿੰਗ ਤੇ ਬਿਨੂ ਢਿੱਲੋਂ। ਸਮਾਂ ਇਸ ਵੇਲੇ 9:55 ਹੋ ਗਏ ਨੇ। ਅੱਜ ਦਾ ਇਸ ਪ੍ਰੋਗਰਾਮ ਖਤਮ ਕਰਨ ਦਾ ਵੀ ਸਮਾਂ ਆ ਗਿਆ। ਇਹੀ ਆਸ ਕਰਦੇ ਹਾਂ ਕਿ ਅੱਜ ਦਾ ਰਹਿੰਦਾ ਹੈ ਦਿਨ, ਬਾਕੀ ਹਫ਼ਤੇ ਸਾਰਿਆਂ ਦੀ ਜ਼ਿੰਦਗੀ 'ਚ ਤੰਦਰੁਸਤੀ ਹੋਵੇ, ਖੁਸ਼ੀਆਂ ਹੋਣ, ਜਿੱਥੇ ਇੱਥੇ ਵੀ ਹੈ ਆਪਣੇ ਸੁਪਨੇ ਜਿਉਂਦੇ ਰੱਖ ਕੇ ਜੀਓ। ਅਗਲੇ 3 ਹਫ਼ਤੇ ਤੁਹਾਡੇ ਨਾਲ ਮੁਲਾਕਾਤ ਨਹੀਂ ਹੋਏਗੀ, ਰਿਕਾਰਡਿਡ ਪ੍ਰੋਗਰਾਮ ਚਲਾਵਾਂਗੇ। ਉਹ ਤੋਂ ਬਾਅਦ 'ਚ 3 ਹਫ਼ਤਿਆਂ ਤੋਂ ਬਾਅਦ 'ਚ ਮੁਲਾਕਾਤ ਹੋਏਗੀ। ਤਦ ਤੱਕ ਸਾਰਿਆਂ ਲਈ ਰੱਬ ਰਾਖਾ। ਹਰਜੀਤ ਹਰਮਨ ਤੋਂ ਗਾਣਾ ਸੁਣਦੇ ਮੁੰਦਰੀ। ਮੁੰਦਰੀ ਤਾਂ ਦੇਖੀ ਹੋਏਗੀ, ਪਾਈ ਵੀ ਹੋਏਗੀ, ਗਾਣੇ ਦੇ ਵਿੱਚ ਕੀ ਪਰੋ ਗਿਆ ਮੁੰਦਰੀ ਨੂੰ ਸੁਣਦੇ ਹਾਂ।